0: Saturday only on 104.6 Planet FM.
1: ਆਓ ਸਾਰੇ ਇਕੱਠੇ ਹੋ ਕੇ ਸਾਂਝ ਦਿਲਾਂ ਦੀ ਪਾਈਏ ਦਿਲਾਂ ਦੇ ਵਿੱਚ ਪਈਆਂ ਦੂਰੀਆਂ ਨੇੜੇ ਹੋ ਮਿਟਾਈਏ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਸਾਂਝ ਦਿਲਾਂ ਦੀ ਹਰੇਕ ਫਰਾਈਡੇ 11:35 ਤੋਂ ਲੈ ਕੇ 1:30 ਤੱਕ ਹਰਪਾਲ ਸਿੰਘ ਪਾਲ ਦੇ ਨਾਲ 104.6 ਪਲੈਨਟ FM ਦੇ ਉੱਤੇ ਸੁਣਨਾ ਨਹੀਂ ਭੁੱਲਣਾ ਸਾਂਝ ਦਿਲਾਂ ਦੀ
2: ਹਮਰੋ ਚੌਤਾਰੀ यो हो अकल्यान्ड को रेडियो मा गुञ्जिने नेपालीहरुको एकमात्र डुकडुकी
3: यसमा समावेश हुनेछन् नेपाली गीत संगीत समसामयिक कुराकानी तथा संक्षिप्त नेपाली समाचार
4: सुन्न नभुल्नु होला प्रत्येक शुक्रबार साँझ 6:50 देखि प्लानेट एफएम 104.6 मा अथवा इन्टरनेटमा planetaudio.org.nz/hamrochautari
5: Good guys, Gion Aila Tumka Sushega Danpa, Auckland as a Konkani radio program, Hariya Sanwara.

ਸਤਿਕਾਰ ਜੀ ਦੋਸਤੋ, ਕੀ ਹਾਲ ਚਾਲ ਨੇ ਜੀ? ਮੈਂ ਅਮਰੀਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ। ਕੀ ਹਾਲ ਚਾਲ ਨੇ? ਠੰਡੇ ਜ਼ਰੂਰ ਲੱਗਦੇ ਨੇ ਮੈਨੂੰ ਲੱਗਦਾ ਹਾਲ ਚਾਲ। ਥੋੜ੍ਹੇ ਜਿਹੇ ਪਿੱਛੇ ਜਿਹੇ ਬੱਦਲਬਾਜ਼ੀ ਹੋਈ ਸੀ ਅਤੇ ਉਦੋਂ ਥੋੜ੍ਹੀ ਜਿਹੀ ਰਾਹਤ ਮਿਲੀ ਸੀ ਕਿ ਟੈਂਪਰੇਚਰ ਜਿਹੜਾ ਤਾਪਮਾਨ ਆ ਥੋੜ੍ਹੇ ਉੱਪਰ ਗਿਆ। ਆਹ ਇੱਕ ਦੋ ਦਿਨ ਤੋਂ ਫਿਰ ਜਿਹੜੀ ਠੰਡ ਆ ਉਹ ਫਿਰ ਵਾਪਸ ਆ ਗਈ ਹੈ। ਇਹ ਚੱਲਣਾ ਹੈ ਜੇ ਇਸ ਤਰ੍ਹਾਂ ਸਿਲਸਿਲਾ ਜਿਹੜਾ ਆ ਮੈਨੂੰ ਲੱਗਦਾ ਹਜੇ ਚੱਲਣਾ ਮਹੀਨਾ ਕੁ। ਲੁਕਾਛਿਪੀ ਹੋਈ ਜਾਣੀ ਹੈ ਕਦੇ ਗਰਮੀ ਅਤੇ ਕਦੇ ਸਰਦੀ। ਸ਼ਹਿਰ ਦੋਸਤੋ ਆਪਣਾ ਖਿਆਲ ਰੱਖਣਾ ਤੁਸੀਂ ਅਤੇ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਗਏ ਹੋ। 18 ਅਗਸਤ

2026 ਮੰਗਲਵਾਰ ਦਾ ਦਿਨ ਆ ਤੇ 3:16 ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਤੇ ਤੇ ਤੁਹਾਡਾ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਚਲੋ ਮੈਂ ਤੁਹਾਡੀਆਂ ਕੁਝ ਜਿਹੜੀਆਂ ਫਰਮਾਇਸ਼ਾਂ ਨੇ ਉਹਨਾਂ ਨੂੰ ਆਪਾਂ ਪੂਰਾ ਕਰਾਂਗੇ ਫਿਰ ਉਸ ਤੋਂ ਬਾਅਦ ਪੌਣੇ ਚਾਰ ਵਜੇ ਦੇ ਵਿੱਚ ਫਿਰ ਆਪਾਂ ਚੱਲਾਂਗੇ ਉਸ ਦੁਨੀਆਂ 'ਚ ਫੇਸਬੁੱਕ ਦੀ ਜਿਹੜੀ ਦੁਨੀਆ ਹੈ ਉੱਥੇ ਵੀ ਫਿਰ ਆਪਾਂ ਕੁਝ ਜਿਹੜੀਆਂ ਗੱਲਾਂ ਬਾਤਾਂ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੁਝ ਕਮਿਊਨਿਟੀ ਦੀਆਂ ਜਾਣਕਾਰੀਆਂ ਕੁਝ ਦੇਸ਼ ਵਿਦੇਸ਼ ਤੋਂ ਕੁਝ ਮਿਲੀਆਂ ਜਾਣਕਾਰੀ ਜਿਹੜੀਆਂ ਨੇ ਉਹਦੇ ਨਾਲ ਫਿਰ ਆਪਾਂ ਝਾਤ ਪਾਵਾਂਗੇ ਅਤੇ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈ 8151 ਸਟੂਡੀਓ ਦਾ ਫੋਨ ਨੰਬਰ ਹੈ ਤੁਸੀਂ ਅਗਰ ਰਾਬਤਾ ਕਰਨਾ ਹੈ ਜਾਂ ਫਿਰ ਮੈਨੂੰ ਮੇਰੇ ਵਟਸਐਪ ਨੰਬਰ ਦੇ ਉੱਤੇ ਵੀ ਤੁਸੀਂ ਮੈਸੇਜ ਜਿਹੜਾ ਲਿਖ ਕੇ ਭੇਜ ਸਕਦੇ ਹੋ ਜਿਹੜਾ ਕਿ 02139-6239 ਵਟਸਐਪ ਨੰਬਰ ਹੈ ਉਹਦੇ ਉੱਤੇ ਤੁਸੀਂ ਮੈਸੇਜ ਵੀ ਭੇਜ ਸਕਦੇ ਹੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਅਤੇ ਲਓ ਫਿਰ ਚੱਲਦੇ ਹਾਂ ਗੀਤ ਸੁਣਦੇ ਹਾਂ ਫਿਰ ਉਸ ਤੋਂ ਬਾਅਦ ਕਰਦੇ ਹਾਂ ਤੁਹਾਡੇ ਨਾਲ ਭਾਈ ਗੱਲਾਂ ਬਾਤਾਂ ਜਿਹੜੀਆਂ ਵੀ ਹੋਈਆਂ ਤੁਹਾਡੇ ਜਿਹੜੇ ਵੀ ਫਰਮਾਇਸ਼ਾਂ ਹੋਈਆਂ ਉਹਨਾਂ ਨੂੰ ਆਪਾਂ ਜ਼ਰੂਰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਮਨ ਨਾ ਮਰ ਜਾਣਿਆ ਬਸ ਯਾਦਾਂ ਰਹਿ ਜਾਣੀਆਂ ਯਾਦਾਂ ਤਾਂ ਉਸ ਤੋਂ ਬਸ ਇਹੀ ਆ ਦਿਨ ਜਿਹੜਾ ਤੁਹਾਡਾ ਆਹ ਜਿਹੜੀ ਮੂਮੈਂਟ ਹੈ ਬੜੀ ਵਧੀਆ ਆ ਇਹ ਜਿਹੜੀ ਯਾਦ ਆ ਹਮੇਸ਼ਾ ਹੀ ਰਹਿਣੀ ਆ ਜਿੱਥੋਂ ਤੱਕ ਤੁਸੀਂ ਹੈਗੇ ਆ ਸੋ ਖੈਰ ਬਸ ਉਸ ਮੂਮੈਂਟ ਨੂੰ ਆਪਾਂ ਇੰਜੋਏ ਕਰੀਏ ਜਿਹੜੀ ਕਿ ਤੁਹਾਡੇ ਕੋਲ ਹੋਣੇ ਆ ਲਓ ਫਿਰ ਇਸ ਗੀਤ ਦੇ ਨਾਲ ਜੁੜਦੇ ਹਾਂ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਬਾਤ ਹੋਰ

0: ਦੀ ਦੁਆ ਵਰਗੀ ਪੰਜਾਬੀ ਨਿਰੇ ਖੁਦਾ ਵਰਗੀ ਪੰਜਾਬੀ ਨਾਨਕ ਦੀ ਰਬਾਬ ਵਰਗੀ ਪੰਜਾਬੀ ਕੋਰੇ ਜਵਾਬ ਵਰਗੀ ਪੰਜਾਬੀ ਚਮਕਦੇ ਆਫਤਾਬ ਵਰਗੀ ਪੰਜਾਬੀ ਨੈਣਾਂ ਦੇ ਨੀਰ ਵਰਗੀ ਪੰਜਾਬੀ ਸੱਜਣਾ ਦੇ ਨਾਂ ਵਰਗੀ ਤੇ ਪੰਜਾਬੀ ਬੋਰਡ ਦੀ ਛਾਂ ਵਰਗੀ ਭੁੱਲ ਕੇ ਵੀ ਨਾ ਇਸ ਨੂੰ ਭੁਲਾਉਣਾ ਕਿਉਂਕਿ ਸਾਡੀ ਪੰਜਾਬੀ ਹੈ ਮਾਂ ਵਰਗੀ ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ
1: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
2: ਮੈਂ ਪੰਜਾਬੀ ਦਰਪਣ ਨਿਊਜ਼ ਪੇਪਰ ਤੋਂ ਪ੍ਰਦੀਪ ਪਿਛਲੇ 30 ਸਾਲ ਤੋਂ ਨਿਸ਼ਕਾਮ ਸੇਵਾ ਕਰਦੇ ਹੋਏ ਅਮਰੀਕ ਸਿੰਘ ਜੀ ਹਰੇਕ ਮੰਗਲਵਾਰ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੁੰਦੇ ਹਨ ਅਮਰੀਕ ਸਿੰਘ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਤੇ ਇਸੇ ਤਰ੍ਹਾਂ ਸਾਡੇ ਨਾਲ ਭਾਈਚਾਰਕ ਸਾਂਝ ਪਾਈ ਰੱਖਣਾ ਪੰਜਾਬ ਪੰਜਾਬੀਅਤ ਜਿੰਦਾਬਾਦ
3: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ

ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਭ ਦਾ ਕਿ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਤੁਸੀਂ ਜੁੜ ਜਾਂਦੇ ਹੋ ਅਤੇ ਖਾਸ ਕਰ ਅੱਜ ਨਵਾਂ ਮੈਸੇਜ ਜਿਹੜਾ ਸਾਨੂੰ ਮਿਲਿਆ ਪ੍ਰਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਦਰਪਣ ਤੋਂ ਉਹਨਾਂ ਦਾ ਆਨਲਾਈਨ ਪੇਪਰ ਆ ਉੱਥੇ ਵੀ ਤੁਸੀਂ ਖਬਰਾਂ ਜਿਹੜੀਆਂ ਨੇ ਪੜ੍ਹ ਸਕਦੇ ਹੋ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਕਰਦੇ ਹਾਂ ਸਾਰੀ ਕਮਿਊਨਿਟੀ ਦਾ ਕਿ ਇੰਨੇ ਸਾਲਾਂ ਤੋਂ ਜਿਹੜਾ ਤੁਸੀਂ ਸਾਥ ਜਿਹੜਾ ਉਹ ਦੇ ਰਹੇ ਹੋ ਬਹੁਤ ਸ਼ੁਕਰੀਆ ਤੁਹਾਡਾ ਸਭ ਦਾ ਚਲੋ ਦੋਸਤੋ ਨਾਜਲ ਹੋਣੀ ਹਮੇਸ਼ਾ ਜੁੜ ਜਾਂਦੇ ਨੇ ਸਾਡੇ ਨਾਲ ਉਹਨਾਂ ਦਾ ਵੀ ਇੱਕ ਗੀਤ ਹੈ ਗੁਰਦਾਸ ਮਾਨ ਦਾ ਗੀਤ ਉਹਨਾਂ ਨੇ ਸੁਣਨਾ ਚਾਹਿਆ ਹੈ ਕੀ ਖੱਟਿਆ ਮੈਂ ਤੇਰੀ ਹੀਰ ਬਣ ਗਏ ਵੈਸੇ ਨਹੀਰ ਸੁਣਨਾ ਚਾਹਿਆ ਹੈ ਲੇਕਿਨ ਜੋਤੀ ਦੇ ਨਾਲ ਨਾਲ ਲਵਪ੍ਰੀਤ ਕੌਰ ਹੋਣਾ ਨੂੰ ਵੀ ਯਾਦ ਕਰਦੇ ਨੇ ਸੋ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਤੁਸੀਂ ਵੀ ਕੋਈ ਦੋਸਤੋ ਗੀਤ ਜਾਂ ਫਿਰ ਕੋਈ ਜਾਣਕਾਰੀ ਸਾਂਝੀ ਕਰਨੀ ਹੈ ਤਾਂ ਫਿਰ 815-8100 ਸਟੂਡੀਓ ਦਾ ਫੋਨ ਨੰਬਰ ਹੈ ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਤੁਹਾਡੀ ਸੇਵਾ ਦੇ ਵਿੱਚ ਐਮਜੈਡ ਇੰਡੀਅਨ ਫਲੇਮ ਦੇ ਸਹਿਯੋਗ ਦੇ ਨਾਲ ਅਸੀਂ ਪੇਸ਼ ਕਰਦੇ ਹਾਂ ਜੀ ਸੋ ਰੱਖੜੀ ਦਾ ਤਿਉਹਾਰ ਬਹੁਤ ਜਲਦ ਨਜ਼ਦੀਕ ਆ ਰਿਹਾ ਔਰ 28 ਤਰੀਕ ਨੂੰ ਰੱਖੜੀ ਦਾ ਤਿਉਹਾਰ ਹੈ ਸੋ ਉਸਦੇ ਲਈ ਜਿਹੜੀਆਂ ਮਠਿਆਈਆਂ ਜਾਂ ਫਿਰ ਹੋਰ ਤੁਹਾਡੇ ਖਾਣੇ ਜਿਹੜੇ ਨੇ ਉਹ ਉੱਥੇ ਤੁਹਾਨੂੰ ਮਿਲ ਸਕਦੇ ਨੇ ਰੱਖੜੀਆਂ ਵੀ ਉਹਨਾਂ ਦੇ ਕੋਲ ਪਹੁੰਚ ਚੁੱਕੀਆਂ ਨੇ ਦੂਰ ਦੁਰਾਡੇ ਤੁਸੀਂ ਆਪਣੇ ਵੀਰਾਂ ਭੈਣਾਂ ਨੂੰ ਭੇਜਣੀਆਂ ਚਾਹੁੰਦੇ ਹੋ ਤਾਂ ਫਿਰ ਉੱਥੋਂ ਤੁਸੀਂ ਉਹ ਵੀ ਲੈ ਸਕਦੇ ਹੋ ਪੈਕਨ ਸੇਬ ਨਿਊ ਵਰਲਡ ਤੋਂ ਵੀ ਤੁਸੀਂ ਜਿਹੜੀਆਂ ਉਹਨਾਂ ਦੀਆਂ ਸੇਵਾਵਾਂ ਨੇ ਉਹ ਉੱਥੋਂ ਤੁਸੀਂ ਲਾਹਾ ਲੈ ਸਕਦੇ ਹੋ ਉੱਥੇ ਜੀ ਹੁਣ ਕਾਜੂ ਬਰਫੀ ਲੱਡੂ ਆਦਿ ਜਿਹੜੇ ਨੇ ਪਹੁੰਚ ਗਏ ਨੇ ਹੋਰ ਅਗਲੇ ਹਫ਼ਤੇ ਤੱਕ ਜਿਹੜੇ ਨੇ ਉਹ ਪਹੁੰਚ ਜਾਣੇ ਆ ਤਾਂ ਤੁਸੀਂ ਪੈਕਨ ਸੇਬ ਨਿਊ ਵਰਲਡ ਤੋਂ ਬੀ ਐਂਡ ਇੰਡੀਅਨ ਫਲੇਮ ਦੀ ਜਿਹੜੀ ਸਵੀਟ ਆ ਉਹ ਉੱਥੋਂ ਤੁਸੀਂ ਲੈ ਸਕਦੇ ਹੋ ਸੋ ਇੱਕ ਸਟੈਪ ਅੱਗੇ ਐਂਜਡ ਇੰਡੀਅਨ ਫਲੇਮ ਚੱਲਦਾ ਜੀ ਸੋ ਉਹ ਵੀ ਤੁਹਾਡਾ ਸਹਿਯੋਗ ਆ ਤੁਹਾਡੇ ਸਹਿਯੋਗ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਸੋ ਰੱਖੜੀ ਦੀਆਂ ਮੁਬਾਰਕਾਂ ਅਸੀਂ ਅੱਜ ਦੇ ਦਿੰਦੇ ਹਾਂ ਪਰ ਹਜੇ ਅੱਗੇ ਚੱਲ ਕੇ ਹੋਰ ਵੀ ਜਿਹੜੀਆਂ ਜਾਣਕਾਰੀਆਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਾਂਗੇ 166 ਗ੍ਰੇਟ ਸਾਊਥ ਰੋਡ ਮੈਨੂ ਰਿਵਰ ਵਿੱਚ ਹਨ ਐਨ ਜ਼ੈਡ ਇੰਡੀਅਨ ਫਲੇਮ 206

0: ਬਾਗਾ ਵਿੱਚ ਮੋੜ ਹੋਵੇ ਵੇ ਤੇਰੇ ਪਿੱਛੇ ਕਿਉਂ ਰੁਲੀਏ ਤੇਰੇ ਵਰਗਾ ਜਹੋਰ ਹੋਵੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮੀਤ ਸਿੰਘ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਨੱਚਦਾ ਪੰਜਾਬ ਸਾਡੇ ਅਮਰੀਕ ਸਿੰਘ ਹੋਣਾ ਦੇ ਨਾਲ
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਐਂਜਰ ਵਾਲੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਅਮਰੀਕ ਭਾਜੀ ਦੇ ਨਾਲ ਨੱਚਦਾ ਪੰਜਾਬ
2: ਸਤਿ ਸ਼੍ਰੀ ਅਕਾਲ ਜੀ ਮੈਂ ਰੰਮੀ ਪ੍ਰਦੇਸੀ ਫੋਰਸ ਤੋਂ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ
3: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਰਾਂਝਾ ਰਾਜਨ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਹੋਣਾ ਦੇ ਨਾਲ
4: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਐਂਜਰ ਡੈਮੀ ਤੇ ਤੁਸੀਂ ਸੁਣ ਰਹੇ ਹੋ ਜੀ ਤੁਹਾਡਾ ਆਪਣਾ ਪ੍ਰੋਗਰਾਮ ਨੱਚਦਾ ਪੰਜਾਬ ਵਿਦ ਅਮਰੀਕ ਸਿੰਘ
5: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ਰਨਦੀਪ ਸਿੰਘ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ
6: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਨੀਚਾਲ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਭਾਜੀ ਦੇ ਨਾਲ
7: ਸਾਰੇ ਹੀ ਕਮਿਊਨਿਟੀ ਸਾਰੇ ਹੀ ਮਿੱਤਰ ਪਿਆਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੋ ਨੀਤ ਚਾਲ ਹੋਣਾ ਦਾ ਜਿਹੜਾ ਗੀਤ ਹੈ ਉਹ ਵੀ ਆਪਾਂ ਸਾਨੂੰ ਅੱਗੇ ਚੱਲ ਕੇ ਜ਼ਰੂਰ ਸੁਣਾਉਂਦੇ ਹਾਂ ਇਸ ਸਤੀ ਧਿਆਣੀ ਨੇ ਬਾ ਕਮਾਲ ਜਿਹੜੀ ਆਪਣੀ ਗਾਇਕੀ ਹੈ ਉਸਨੂੰ ਹੁਣ ਉੱਚੇ ਪੱਧਰ ਦੇ ਉੱਤੇ ਲਿਆਉਂਦਾ ਹੈ ਇੱਕ ਗੀਤ ਇਸ ਸਤੀ ਧਿਆਣੀ ਦਾ ਆਇਆ ਉਹ ਵੀ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਪੌਣੀ ਬਾਂਹ ਸੂਟਾਂ ਦੀ ਗੱਲ ਹੋ ਰਹੀ ਹੈ ਵੈਸੇ ਇਹਦੇ 'ਚ ਪੌਣੀ ਬਾਂਹ ਜਿਹੜੇ ਪੌਣੀ ਬਾਂਹ ਵਾਲੇ ਸੂਟ ਨਹੀਂ ਹੁੰਦੇ ਸੋ ਉਹ ਇਹਨਾਂ ਨੇ ਟਾਈਟਲ ਰੱਖਿਆ ਸੋ ਆਪਾਂ ਜ਼ਰੂਰ ਉਹਨਾਂ ਨਾਲ ਆਉਂਦੇ ਸਮੇਂ ਦੇ ਵਿੱਚ ਇੱਕ ਇੰਟਰਵਿਊ ਵੀ ਕਰਾਂਗੇ ਗੱਲਬਾਤ ਵੀ ਕਰਾਂਗੇ ਕਿ ਜਿਹੜੇ ਗੀਤ ਸੰਗੀਤ ਆ ਉਹਦੇ ਵਿੱਚ ਕਾਫੀ ਇਹਨਾਂ ਨੇ ਜਿਹੜੀ ਹੈ ਮੁਹਾਰਤ ਜਿਹੜੀ ਉਹ ਹਾਸਿਲ ਕੀਤੀ ਹੈ ਹੁਣ ਹੋਰ ਕਾਫੀ ਜਿਹੜੇ ਗੀਤ ਹੈ ਹੁਣ ਕਾਫੀ ਆਉਣ ਵਾਲੇ ਨੇ ਇਸ ਲੜਕੀ ਦੇ ਸੋ ਆਪਾਂ ਜ਼ਰੂਰ ਇਹ ਗੀਤ ਵੀ ਸੁਣਾਂਗੇ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਬਹੁਤ ਬਹੁਤ ਧੰਨਵਾਦ ਨੱਚਦਾ ਪੰਜਾਬ ਪ੍ਰੋਗਰਾਮ ਜੁੜਨ ਦੇ ਨਾਲ ਚਲੋ ਫਿਰ ਗੀਤ ਸੰਗੀਤ ਦੇ ਸਿਲਸਿਲੇ ਨੂੰ ਅੱਗੇ ਤੋਰਦੇ ਹਾਂ ਅਤੇ ਇੱਕ ਗੀਤ ਆਪਾਂ ਸੁਣ ਲਈਏ ਹੋਰ ਅਤੇ ਫਿਰ ਜਿੱਦਾਂ ਜਿੱਦਾਂ ਤੁਹਾਡੀਆਂ ਫਰਮਾਇਸ਼ਾਂ ਹੋਈਆਂ ਉੱਦਾਂ ਆਪਾਂ ਗੱਲਬਾਤ ਕਰਾਂਗੇ ਅਤੇ ਥੋੜ੍ਹੇ ਸਮੇਂ ਤੋਂ ਬਾਅਦ ਕੋਸ਼ਿਸ਼ ਕਰਾਂਗੇ ਫਿਰ ਆਪਾਂ ਫੇਸਬੁੱਕ ਜ਼ਰੀਏ ਵੀ ਤੁਹਾਡੇ ਨਾਲ

0: ਸਤਿ ਸ਼੍ਰੀ ਅਕਾਲ ਜੀ ਮੈਂ ਰਾਜਵਿੰਦਰ ਕੌਰ ਤੇ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਅਮਰੀਕ ਸਿੰਘ ਦੇ ਨਾਲ
1: ਮੈਂ ਆ ਜੀ ਨਰਿੰਦਰ ਕੁਮਾਰ ਸਿੰਗਲਾ ਜਸਟਿਸ ਆਫ ਪੀਸ ਮੈਰਿਜ ਸੈਲੀਬ੍ਰੈਂਟ ਅਤੇ ਡਾਇਰੈਕਟਰ ਐਨ ਜੈਡ ਤਸਵੀਰ ਨਿਊਜ਼ ਤੁਸੀਂ ਸੁਣ ਰਹੇ ਹੋ ਨੱਚਦਾ ਪੰਜਾਬ ਪ੍ਰੋਗਰਾਮ ਸਰਦਾਰ ਅਮਰੀਕ ਸਿੰਘ ਜੀ ਦੇ ਨਾਲ
2: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਦੇਬੀ ਮਖਸੂਸਪੁਰੀ ਤੁਸੀਂ ਸੁਣ ਰਹੇ ਹੋ ਰੇਡੀਓ ਨੱਚਦਾ ਪੰਜਾਬ ਚੱਕ ਦੇ
3: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਜਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ

ਤੁਹਾਡੀਆਂ ਫਰਮਾਇਸ਼ਾਂ ਤੇ ਤੁਹਾਡੇ ਫੋਨ ਕਾਲਸ ਦੇ ਲਈ ਬਹੁਤ ਮਿਹਰਬਾਨੀ ਹੈ। ਤੇ ਤਕਰੀਬਨ 3:43 ਹੋ ਗਏ ਜੀ ਸਟੂਡੀਓ ਦੀ ਕੜੀ ਦੇ ਉੱਤੇ। ਇੱਕ ਦੋ ਗੀਤ ਹੋਰ ਲਾਉਂਦੇ ਹਾਂ ਤੇ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ। ਹਾਂ, ਕੋਸ਼ਿਸ਼ ਕਰਦੇ ਹਾਂ ਫੇਸਬੁੱਕ ਜ਼ਰੀਏ ਜਿੱਥੇ ਮਿੱਤਰ ਪਿਆਰੇ ਜੁੜ ਜਾਂਦੇ ਨੇ। ਇੱਕ ਮੈਂ ਫਨੀ ਜਿਹਾ ਗੀਤ ਚਲਾਉਣਾ ਚਾਹੁੰਦਾ ਸੀ, ਇੱਕ ਮੇਲਾ ਦਾ ਫਨੀ ਹੈ ਸ਼ਾਇਦ ਇਹ। ਫਨੀ ਦਾ ਮਤਲਬ ਜਾਣੀ ਕਿ ਹਾਸੇ ਠੱਠੇ ਵਾਲਾ ਸ਼ਾਇਦ ਮੈਨੂੰ ਲੱਗਦਾ। ਇੱਥੇ ਇੱਦਾਂ ਲਿਖਿਆ ਫਨੀ ਸੌਂਗ ਪੋਪਲੀਨ। ਸੋ ਪੋਪਲੀਨ ਜਿਹੜਾ ਗਾਣਾ ਆਇਆ ਸੀ ਇੱਕ ਆਪਣੇ ਦਲਜੀਤ ਦੋਸਾਂਝ ਦਾ, ਉਸ ਦੇ ਆਧਾਰ ਦੇ ਉੱਤੇ ਮੈਨੂੰ ਲੱਗਦਾ ਇੱਕ ਫਨੀ ਗੀਤ ਕੁਛ ਬਣਾਇਆ ਗਿਆ। ਪਹਿਲਾਂ ਤਾਂ ਬਣਿਆ ਵੈਸੇ ਤਾਂ, ਥੋੜ੍ਹੇ ਜਿਹੇ ਮੈਂ ਕਹਿੰਦਾ ਸੁਣੇ ਹੀ ਲੈਂਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕੀ ਕਹਿੰਦਾ ਇਹ ਕਲਾਕਾਰ। ਆਹ ਲਓ

0: आश्क जो आश्क कर दिया था फट बाकी बंदे जो डर कर दिया था जट बाकी
1: ਜੀ ਬਿਲਕੁਲ ਦੋਸਤੋ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇਹ ਸੀਗਾ ਗਿੱਪੀ ਗਰੇਵਾਲ ਹੁਣਾਂ ਦਾ ਇੱਕ ਗੀਤ ਤੇ ਮੈਂ ਕਿਹਾ ਫਿਰ ਮੈਂ ਇਧਰੋਂ ਨਾ ਹੁਣ ਲਾਈਵ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਸ਼ੁਰੂ ਕਰ ਲੈਂਦੇ ਹਾਂ ਅਤੇ ਇੱਧਰ ਫਿਰ ਮੈਨੂੰ ਹੁਣ ਭਾਈ ਫੇਸਬੁੱਕ ਜ਼ਰੀਏ ਫਿਰ ਹੁਣ ਆਪਾਂ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ ਅਤੇ ਜੁੜ ਜਾਈਦਾ ਫਿਰ ਦੂਰ ਦੁਰਾਡੇ ਤੋਂ ਜਿਹੜੇ ਸਾਡੇ ਮਿੱਤਰ ਪਿਆਰੇ ਹੁੰਦੇ ਨੇ ਉਹ ਵੀ ਸਾਡੇ ਨਾਲ ਜੁੜ ਜਾਂਦੇ ਆ ਅਤੇ ਇਸ ਕਰਕੇ ਫਿਰ ਇਹ ਫਿਰ ਜ਼ਰੂਰੀ ਆ ਸੋ ਪਹਿਲਾਂ ਛੋਟੀ ਜਿਹੀ ਇਨਫੋਰਮੇਸ਼ਨ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਦਈਏ ਨੱਚਦਾ ਪੰਜਾਬ ਪ੍ਰੋਗਰਾਮ 'ਤੇ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਜੁੜ ਜਾਂਦੇ ਹੋ
2: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੰਡੇਰ ਭਰਾਵਾਂ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਾਡੀ ਇੰਟਰਵਿਊ ਬਾਈ ਅਮਰੀਕ ਜੀ ਨਾਲ ਹੋਈ ਨੱਚਦਾ ਪੰਜਾਬ ਦੇ ਉੱਤੇ ਬੜੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਪੰਜਾਬੀ ਕਲਾ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੋਈਆਂ ਤੁਸੀਂ ਜੁੜੇ ਰਹੋ ਨੱਚਦਾ ਪੰਜਾਬ ਦੇ ਨਾਲ ਬਹੁਤ ਸਾਰਾ ਪਿਆਰ ਧੰਨਵਾਦ
3: ਅਮਰੀਕ ਆਪਣੀ ਬੋਲੀ ਆਪਣਾ ਮਾਣ ਨੱਚਦਾ ਪੰਜਾਬ ਪ੍ਰੋਗਰਾਮ ਪੰਜਾਬ ਪੰਜਾਬੀ ਜਿੱਥੇ ਵੀ ਵਸਦੀ ਆ ਸੁਣਦੇ ਰਿਹਾ ਕਰੋ ਨੱਚਦਾ ਪੰਜਾਬ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਨੱਚਦਾ ਪੰਜਾਬ ਪ੍ਰੋਗਰਾਮ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ www.planetaudio.org/nachdapanjab
4: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਤਰਸੇਮ ਸਿੰਘ ਜੱਸੜ ਤੇ ਤੁਸੀਂ ਸੁਣ ਰਹੇ ਹੋ ਜੀ ਨੱਚਦਾ ਪੰਜਾਬ ਰੇਡੀਓ ਕਿਉਂਦੇ ਵਸਦੇ ਰਹੋ ਚੜ੍ਹਦੀ ਕਲਾ ਚ ਰਹੋ
5: ਸਤਿ ਸ਼੍ਰੀ ਅਕਾਲ ਜੀ ਮੈਂ ਹਮਨਤ ਨੂਰ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੱਚਦਾ ਪੰਜਾਬ ਰੀਨਾ ਸਿੰਘ ਤੇ ਅਮਰੀਕ ਸਿੰਘ ਦੇ ਨਾਲ
1: ਜੀ ਬਹੁਤ ਬਹੁਤ ਧੰਨਵਾਦ ਨੱਚਦਾ ਪੰਜਾਬ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਸੋ ਸ਼ੁਕਰੀਆ ਤੁਹਾਡਾ ਸਭ ਦਾ ਕਰਦੇ ਹਾਂ ਅਤੇ ਅੱਜ 18 ਤਰੀਕ ਹੋ ਗਿਆ ਜੀ ਸੋ 18 ਤਰੀਕ ਦਿਨ ਮੰਗਲਵਾਰ ਆ ਅਤੇ ਤਕਰੀਬਨ ਸਟੂਡੀਓ ਦੀ ਘੜੀ ਦੇ ਉੱਤੇ 4 ਵੱਜਣ ਵਾਲੇ ਨੇ 4 ਮਿੰਟ ਬਾਕੀ ਰਹਿੰਦੇ ਨੇ ਅਤੇ ਤੁਹਾਡਾ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਬਾਤਾਂ ਕਰਾਂਗੇ ਇੰਟਰਟੇਨਮੈਂਟ ਦੀਆਂ ਗੱਲਾਂ ਬਾਤਾਂ ਕਰਾਂਗੇ ਕੁਝ ਜਾਣਕਾਰੀਆਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਜ ਇਸ ਪ੍ਰੋਗਰਾਮ ਦੇ ਵਿੱਚ

ਸੋਡਾ ਤੇ ਦਿਲੋਂ ਸਤਿਕਾਰ ਆ 815-8100 ਸੋਡੇ ਦਾ ਫੋਨ ਨੰਬਰ ਹੈ ਵਟਸਐਪ ਨੰਬਰ ਵੀ ਮੇਰਾ ਸਕਰੀਨ ਦੇ ਉੱਤੇ ਚੱਲ ਰਿਹਾ ਅਗਰ ਤੁਸੀਂ ਮੈਸੇਜ ਕਰਨਾ ਹੋਵੇ ਵਟਸਐਪ ਤਾਂ ਤੁਸੀਂ ਜ਼ਰੂਰ ਉਹ ਵੀ ਕਰ ਸਕਦੇ ਹੋ ਸੋ ਦੋਸਤੋ ਚਲੋ ਪਹਿਲਾਂ ਇੰਟਰਟੇਨ ਦੀ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਫਿਰ ਹੋਰ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਜ਼ਰੂਰ ਕਰਦੇ ਹਾਂ ਜਿੱਥੇ ਕਿ ਬੱਬੂ ਮਾਨ ਹੋਣਾ ਦਾ ਸ਼ੋਅ ਜਿਹੜਾ ਸੀ ਉਹ ਇੱਥੇ ਕਮਾਲ ਸ਼ੋਅ ਜਿਹੜਾ ਐਤਵਾਰ ਨੂੰ ਕੀਤਾ ਗਿਆ ਬਿਗ ਬ੍ਰਦਰ ਪ੍ਰੋਡਕਸ਼ਨ ਅਤੇ ਬਲੈਕ ਸਟੋਨ ਪ੍ਰੋਡਕਸ਼ਨ ਦੀ ਤਰਫੋਂ ਅਤੇ ਬੱਬੂ ਮਾਨ ਹੋਣਾ ਵੱਲੋਂ ਵੀ ਜਿਹੜਾ ਧੰਨਵਾਦ ਕੀਤਾ ਗਿਆ ਸਾਡਾ ਸਾਰਿਆਂ ਦਾ ਥੈਂਕਸ ਕਰਦੇ ਨੇ ਕਿ ਤੁਸੀਂ ਸੋਲਡ ਆਊਟ ਸ਼ੋਅ ਜਿਹੜਾ ਆ ਉਹ ਦੋਸਤੋ ਕਰ ਦਿੱਤਾ ਅਤੇ ਜਿਹੜੇ ਪ੍ਰਮੋਟਰ ਨੇ ਖਾਸ ਕਰਕੇ ਬਲੈਕਸਟੋਨ ਪ੍ਰੋਡਕਸ਼ਨ ਅਤੇ ਬਿਗ ਬ੍ਰਦਰ ਪ੍ਰੋਡਕਸ਼ਨ ਉਹਨਾਂ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਕਿ ਕਮਿਊਨਿਟੀ ਦੇ ਨਾਲ ਜਿੰਨੇ ਵੀ ਉਹਨਾਂ ਦੇ ਸਪੋਂਸਰ ਸਨ ਉਹਨਾਂ ਦਾ ਸਾਰਿਆਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਬਾਕਮਾਲ ਜਿਹੜਾ ਇਹ ਪ੍ਰੋਗਰਾਮ ਹੈ ਉਹ ਤੁਸੀਂ ਸਿਰੇ ਚਾੜਿਆ ਆਉਂਦੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਸ਼ੋਅ ਹੋਣੇ ਨੇ ਉਹਨਾਂ ਦੀ ਤਰਫੋਂ ਅਤੇ ਉਹਨਾਂ ਦੀ ਜਾਣਕਾਰੀ ਆਪਾਂ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ ਅਤੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਇੱਥੇ ਨਾਲ ਮੀਟ ਐਂਡ ਗ੍ਰੀਟ ਜਦੋਂ ਹੋਇਆ ਉੱਥੇ ਹਰਦੇ ਮਾਹੀ ਨੰਗਲ ਸਾਡੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਨੇ ਭਾਈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਸੋ ਬੱਬੂ ਮਾਨ ਸਾਹਿਬ ਦੇ ਗੀਤ ਉਹਨਾਂ ਨੇ ਵੀ ਗਾਏ ਉਹਨਾਂ ਦੇ ਨਾਲ ਗਾਏ ਆ ਸੋ ਉਹ ਆਉਣ ਵਾਲੇ ਸਮੇਂ 'ਚ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੇ ਜਿਹੜੇ ਕਰਾਂਗੇ ਮੀਟ ਐਂਡ ਗ੍ਰੀਟ ਦੇ ਵਿੱਚ ਵੀ ਜਿਹੜੀਆਂ ਸ਼ਖਸ਼ੀਅਤਾਂ ਉਹਨਾਂ ਪਹੁੰਚੀਆਂ ਉਹਨਾਂ ਨੇ ਜਿਹੜੇ ਸਪੋਂਸਰ ਸਨ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਨੇ ਬਿਗ ਬ੍ਰਦਰ ਪ੍ਰੋਡਕਸ਼ਨ ਅਤੇ ਬਲੈਕ ਸਟੋਨ ਪ੍ਰੋਡਕਸ਼ਨ ਅਤੇ ਖੈਰ ਦੋਸਤੋ ਸੋ ਨੱਚਦਾ ਪੰਜਾਬ ਦੀ ਜਿਹੜੀ ਮੀਡੀਆ ਪਾਰਟਨਰ ਦੀ ਟੀਮ ਉਹ ਵੀ ਇੱਥੇ ਹਾਜ਼ਰ ਹੋਈ ਸੋ ਧੰਨਵਾਦ ਹੈ ਉਹਨਾਂ ਦਾ ਸਾਰਿਆਂ ਦਾ ਤਹਿ ਦਿਲੋਂ ਕਰਦੇ ਹਾਂ ਪਿਛਲੇ ਹਫ਼ਤੇ ਆਪਾਂ ਗੱਲਬਾਤ ਕੀਤੀ ਸੀਗੀ ਕਿ ਸਾਡੇ ਇੱਥੋਂ ਦੇ ਜੰਪਰ ਰੋਬਨ ਅਟਵਾਲ ਜੀ ਉਹ ਵੀ ਦੋਸਤੋ ਲਿਸਟ ਦੇ ਵਿੱਚ ਆ ਗਏ ਨੇ ਜਿੱਦਾਂ ਆਪਾਂ ਪਹਿਲਾਂ ਗੱਲਬਾਤ ਕੀਤੀ ਸੀ ਪਿਛਲੇ ਹਫ਼ਤੇ ਸੋ ਆਉਂਦੇ ਸਮੇਂ ਦੇ ਵਿੱਚ ਹੁਣ ਜਿਹੜੇ ਹੋਲਡ ਜਿਹੜੇ ਨੇ ਜਿਹੜੇ ਬੋਰਡ ਆ ਉਹ ਲੱਗਣੇ ਸ਼ੁਰੂ ਹੋ ਗਏ ਭਾਈ ਨਾਲ ਨਾਲ ਲਿਵਰ ਦੇ ਜਾਂ ਫਿਰ ਕਹਿ ਲਓ ਕਿ ਜਿਹੜੀਆਂ ਵੀ ਪਾਰਟੀਆਂ ਨੇ ਉਹਨਾਂ ਨੇ ਆਪਣੇ ਜਿਹੜੇ ਬੋਰਡ ਆ ਉਹ ਲਾਉਣੇ ਹੁਣ ਸ਼ੁਰੂ ਕਰ ਦਿੱਤੇ ਆ ਅਤੇ ਨਾਲ ਨਾਲ ਜਿਹੜੀਆਂ ਤੁਹਾਡੀਆਂ ਜਿਹੜੀਆਂ ਵੋਟਾਂ ਨੇ ਉਹ ਤੁਹਾਡੇ ਲੈਟਰ ਬਾਕਸ ਦੇ ਵਿੱਚ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਕਿਵੇਂ ਪਾਉਣੀ ਆ ਕਿਹਨੂੰ ਪਾਉਣੀ ਆ ਇਹ ਤੁਹਾਡਾ ਹੱਕ ਆ ਸੋ ਵੋਟ ਜ਼ਰੂਰ ਪਾਇਓ ਅਤੇ ਨਾਲ ਨਾਲ ਅਗਰ ਤੁਸੀਂ ਵੋਟ ਹਜੇ ਤੱਕ ਨਹੀਂ ਬਣਾਈ ਜਾਂ ਤੁਹਾਡੇ ਘਰ ਨਹੀਂ ਆਏ ਤਾਂ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ ਸੋ ਮੈਨੂੰ ਲੱਗਦਾ ਕਿ 25 ਅਕਤੂਬਰ ਤੱਕ ਜਿਹੜੀਆਂ ਵੋਟਾਂ ਉਹ ਤੁਸੀਂ ਬਣਾ ਸਕਦੇ ਹੋ ਜੇ ਤੁਹਾਡੇ ਘਰ ਵੋਟ ਤੁਹਾਡੀ ਨਹੀਂ ਪਹੁੰਚੀ ਜਾਂ ਤੁਸੀਂ ਆਪਣਾ ਕੋਈ ਐਡਰੈਸ ਜਿਹੜਾ ਆ ਉਹ ਚੇਂਜ ਕਰ ਲਿਆ ਤਾਂ ਫਿਰ ਉਹ ਤੁਸੀਂ ਜ਼ਰੂਰ ਇਤਲਾਹ ਕਰ ਸਕਦੇ ਹੋ ਭਾਈ ਸਾਡਾ ਐਡਰੈਸ ਜਿਹੜਾ ਚੇਂਜ ਹੋ ਗਿਆ ਤਾਂ ਜਿਹੜੇ ਪੁਰਾਣੇ ਐਡਰੈਸ 'ਤੇ ਸ਼ਾਇਦ ਤੁਹਾਡੀ ਜਿਹੜੀ ਵੋਟ ਆ ਉਹ ਚਲ ਗਈ ਹੋਵੇਗੀ ਸੋ ਇਸ ਕਰਕੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਜਿਹੜਾ ਉਹ ਜ਼ਰੂਰ ਰੱਖਣਾ ਹੈ ਅਤੇ ਨਾਲ ਬਾਕੀ ਦੇਖੋ ਸਰਕਾਰਾਂ ਕੀ ਕਰਦੀਆਂ ਨੇ ਜਿੱਥੇ ਕਿ ਚੋਰੀ ਚਕਾਰੀ ਪਹਿਲਾਂ ਬਹੁਤ ਹੁੰਦੀ ਸੀ ਦੁਕਾਨ ਤੁਹਾਡੀ ਲੁੱਟ ਲਈ ਕਦੇ ਤੁਹਾਡੇ ਕੋਈ ਘਰ ਵੜ ਗਿਆ ਅਤੇ ਹੁਣ ਇੱਕ ਕਾਨੂੰਨ ਐਸਾ ਵੀ ਬਣਿਆ ਕਹਿੰਦੇ ਨੇ ਕਿ ਭਾਈ ਜੇ ਤੁਹਾਡੇ ਘਰ ਜਾਂ ਫਿਰ ਤੁਹਾਡੀ ਦੁਕਾਨ ਦੇ ਉੱਤੇ ਕੋਈ ਬੰਦਾ ਵੜ ਜਾਂਦਾ ਹੈ ਤਾਂ ਤੁਸੀਂ ਉਸ ਨੂੰ ਹੋਲਡ ਕਰ ਸਕਦੇ ਹੋ ਤੁਸੀਂ ਉਹਨੂੰ ਫੜ ਸਕਦੇ ਹੋ ਇਹ ਅਲਾਓ ਕਰਦੀ ਹੈ ਹੁਣ ਸਰਕਾਰ ਵੀ ਤੁਸੀਂ ਭਾਈ ਉਹਨੂੰ ਫੜ ਲੈਣਾ ਆ ਅਤੇ ਨਾਲ ਹੀ ਨਾਲ ਤੁਸੀਂ ਜਿਹੜੀ ਪੁਲਿਸ ਨੂੰ ਇਤਲਾਹ ਕਰ ਦੇਣੀ ਹੈ ਕਿ ਭਾਈ ਇਹ ਬੰਦਾ ਇੱਥੇ ਸਾਡੇ ਖਰਾਬੀ ਕਰ ਰਿਹਾ ਜਾਂ ਸਾਡੇ ਘਰ ਵੜਿਆ ਜਾਂ ਸਾਡੇ ਬਿਜ਼ਨਸ ਦੇ ਵਿੱਚ ਵੜਿਆ ਤਾਂ ਉਸ ਨੂੰ ਤੁਸੀਂ ਫੜ ਸਕਦੇ ਹੋ ਸੋ ਇਹ ਇੱਕ ਜਿਹੜਾ ਕਾਨੂੰਨ ਆ ਉਹ ਵੀ ਲਿਆਂਦਾ ਗਿਆ ਸਤਵਿੰਦਰ ਸਿੰਘ ਰਾਮਗੜੀਆ ਕਿੱਦਾਂ ਹਾਲ ਚਾਲ ਜੀ ਬਹੁਤ ਬਹੁਤ ਮਿਹਰਬਾਨੀ ਸਤਵਿੰਦਰ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਅਤੇ ਸ਼ੁਕਰੀਆ ਕਰਦੇ ਤੁਹਾਡਾ ਅਤੇ ਇਹ ਕਾਨੂੰਨ ਜਿਹੜਾ ਆ ਇਹ ਹੁਣੇ ਹੁਣੇ ਦੋਸਤੋ ਜਿਹੜਾ ਆਇਆ ਹੁਣ ਦੇ ਵਿੱਚ ਵੀ ਭਾਈ ਤੁਸੀਂ ਉਸ ਬੰਦੇ ਨੂੰ ਹੁਣ ਤੁਸੀਂ ਫੜ ਸਕਦੇ ਹੋ ਸੋ ਬਾਕੀ ਸਾਡਾ ਜਿਹੜਾ ਹਮੇਸ਼ਾ ਹੀ ਮੁੱਦਾ ਰਹਿੰਦਾ ਕਿ ਜਿਹੜੀਆਂ ਸਰਕਾਰਾਂ ਨੇ ਉਹ ਇਮੀਗ੍ਰੇਸ਼ਨ ਦੇ ਜਿਹੜੀਆਂ ਪੋਲਿਸੀਜ਼ ਆ ਉਹ ਲੈ ਕੇ ਕਿਵੇਂ ਆਉਂਦੀਆਂ ਨੇ ਸੋ ਇਮੀਗ੍ਰੇਸ਼ਨ ਦੇ ਜਿਹੜੇ ਐਡਵਾਈਜ਼ਰ ਨੇ ਉਹ ਤੁਹਾਨੂੰ ਦੋਸਤੋ ਮੈਂ ਪਿੱਛੇ ਜੇ ਹੁਣੇ ਦੇਖ ਰਿਹਾ ਸੀ ਇੱਕ ਪੋਸਟ ਜਿਹੜੀ ਆ ਇੱਕ ਉੱਥੇ ਦਾ ਏਜੰਟ ਆ ਕੋਈ ਇੰਡੀਆ ਦਾ ਪੰਜਾਬ ਦਾ ਸੋ ਕਹਿ ਰਿਹਾ ਕਿ ਤੁਸੀਂ ਉੱਥੇ ਜਾਓ ਅਤੇ ਤੁਹਾਨੂੰ ਉੱਥੇ ਇੱਦਾਂ ਤੁਹਾਨੂੰ ਵੀਜ਼ਾ ਮਿਲ ਜਾਣਾ ਸੋ 8 ਮਹੀਨੇ ਦੀ ਸਾਰੀ ਸਟੱਡੀ ਆ ਉਸ ਤੋਂ ਬਾਅਦ ਤੁਹਾਡੀ ਪੀਅਰ ਹੋ ਜਾਣੀ ਉੱਥੋਂ ਤੁਹਾਡਾ ਇਹ ਹੋ ਜਾਣਾ ਉੱਥੋਂ ਤੁਹਾਡਾ ਉਹ ਹੋ ਜਾਣਾ ਸੋ ਨਿਊਜ਼ੀਲੈਂਡ ਦੇ ਵਿੱਚ ਹੁਣ ਤਾਂ ਵੈਬਸਾਈਟਸ ਬਣੀਆਂ ਨੇ ਦੋਸਤੋ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਕਰੀਬੀ ਜਾਂ ਫਿਰ ਤੁਹਾਡਾ ਜਿਹੜਾ ਇਮੀਗ੍ਰੇਸ਼ਨ ਐਡਵਾਈਜ਼ਰ ਨਿਊਜ਼ੀਲੈਂਡ ਦਾ ਆ ਉਹਦੇ ਨਾਲ ਤੁਸੀਂ ਜ਼ਰੂਰ ਰਾਬਤਾ ਕਰਿਆ ਕਰੋ ਕਿਉਂਕਿ ਬਹੁਤ ਧੋਖਾਧੜੀਆਂ ਜਿਹੜੀਆਂ ਹੁੰਦੀਆਂ ਨੇ ਪਰ ਨਿਊਜ਼ੀਲੈਂਡ ਦੇ ਵਿੱਚ ਵੀ ਕੁਛ ਕੁ ਇੱਕ ਮਾਮਲਾ ਸਾਹਮਣੇ ਆਇਆ ਸੀ ਇੱਕ ਵਕੀਲ ਦਾ ਕਿ ਜਿਹਨੇ ਭਾਈ ਕਿਸੇ ਦੀ ਅਰਜ਼ੀ ਲਾਉਣ ਦੇ $12,000 ਜਿਹੜੇ ਨੇ ਉਹ ਲੈ ਲਏ
ਸੋ ਇਹ ਵੀ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਵੀ ਭਾਈ ਯਾਰ ਚਲੋ ਮੰਨੇ

ਆ ਕਿ ਕਿੰਨੀ ਫੀਸ ਹੋਣੀ ਚਾਹੀਦੀ ਆ ਕਿੰਨੀ ਨਹੀਂ ਹੋਣੀ ਚਾਹੀਦੀ ਸੋ ਉਹ ਜਿਹੜੀ ਆ ਫੀਸ ਜਿਹੜੀ ਆ $12,000 ਜਿਹੜੀ ਆ ਉਹ ਲੈ ਲਈ ਗਈ ਫਿਰ ਜਾ ਕੇ ਭਾਈ ਉਸਨੇ ਕਿਤੇ ਗੱਲ ਕੀਤੀ ਕਿ ਮੇਤੇ ਇੰਨੀ ਫੀਸ ਲੈ ਲਈ ਤਾਂ ਫਿਰ ਉਹ ਕਹਾਣੀ ਅੱਗੇ ਵਧੀ ਵੀ ਭਾਈ ਇੰਨੀ ਫੀਸ ਯਾਰ ਬਣਦੀ ਨਹੀਂ ਹੈਗੀ $12,000 ਬਹੁਤ ਜ਼ਿਆਦਾ ਹੁੰਦਾ ਆ ਸੋ ਕਿਸੇ ਦੀ ਕਿਉਂਕਿ ਇੰਡੀਵਿਜੁਅਲ ਆ ਅਤੇ ਪਰ ਫਿਰ ਵੀ ਕਿਸੇ ਦੀ 5,000 6,000 ਜਾਂ 2 ਅਰਜ਼ੀਆਂ ਨੇ 3,000-3,000 ਲਾ ਕੇ 6,000 ਜਾਂ 7,000 ਪਰ ਲੇਕਿਨ $12,000 ਜਿਹੜਾ ਉਹ ਤੋਂ ਲੈ ਲਿਆ ਗਿਆ ਫਿਰ ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜੋ ਇਹ ਵੀ ਤੁਸੀਂ ਆਲੇ ਦੁਆਲੇ ਜਿਹੜੇ ਜਿਹੜਾ ਮਾਰਕੀਟ ਰੇਟ ਆ ਜਿਹੜੇ ਤੁਹਾਡੇ ਲੋਇਰ ਨੇ ਜਿਹੜੇ ਤੁਹਾਡੀ ਅਰਜ਼ੀ ਲਾ ਰਹੇ ਨੇ ਅੱਗੇ ਇਮੀਗ੍ਰੇਸ਼ਨ ਦੇ ਨਾਲ ਜਾਂ ਕਿਸੇ ਤਰ੍ਹਾਂ ਦੀ ਵੀ ਅਰਜ਼ੀ ਤੁਸੀਂ ਲਾਉਂਦੇ ਹੋ ਤਾਂ ਫਿਰ ਇਹ ਜਿਹੜੀ ਜਾਣਕਾਰੀ ਆ ਤੁਸੀਂ ਆਲੇ ਦੁਆਲੇ ਵੀ ਡਿਸਕਸ ਜਿਹੜੀ ਆ ਜ਼ਰੂਰ ਕਰ ਲਿਓ ਕਿ ਕਿੰਨੀ ਕੁ ਫੀਸ ਜਿਹੜੀ ਹੈ ਮਾਰਕੀਟ ਦੇ ਵਿੱਚ ਹੈ ਵੈਸੇ ਤਾਂ ਉਹਨਾਂ ਦੀ ਆਪਣੀ ਆਪਣੀ ਨਿੱਜੀ ਫੀਸ ਹੁੰਦੀ ਹੈ ਪਰ ਲੇਕਿਨ ਫਿਰ ਕਿਤੇ ਇੱਦਾਂ ਹੀ ਨਾ ਹੋਵੇ ਵੀ ਬਹੁਤ ਜ਼ਿਆਦਾ ਜਿਹੜੀ ਫੀਸ ਆ ਉਹ ਤੁਹਾਡੇ ਕੋਲੋਂ ਲਈ ਜਾ ਸਕੇ ਸੋ ਇਸ ਦਾ ਵੀ ਤੁਸੀਂ ਆਪਣਾ ਆਪਣਾ ਖਿਆਲ ਜ਼ਰੂਰ ਕਰਨਾ ਸੋ ਰਿਫਿਊਜੀ ਕੇਸ ਦੇ ਵਿੱਚ ਤੁਹਾਨੂੰ ਵੀ ਪਤਾ ਲੱਗਿਆ ਕਿ ਇੱਥੇ ਕਾਫੀ ਲੋਕਾਂ ਨੇ ਜਿਹੜੇ ਰਿਫਿਊਜੀ ਕੇਸ ਜਿਹੜੇ ਨੇ ਉਹ ਲਾਏ ਫਿਰ ਉਹਦੇ ਵਿੱਚ ਇੱਕ ਜਿਹੜਾ ਵਿਅਕਤੀ ਆ ਉਹਦਾ ਹਜੇ ਕੇਸ ਸਾਹਮਣੇ ਆਇਆ ਸੀ ਕਿ ਭਾਈ ਰਿਫਿਊਜੀ ਕੇਸ ਉਹਦਾ ਜਿਹੜਾ ਉਹ ਡਿਕਲਾਈਨ ਕਰ ਦਿੱਤਾ ਗਿਆ ਉਹ ਇਸ ਕਰਕੇ ਕਿ ਭਾਈ ਉਸਨੇ ਕਿਹਾ ਸੀ ਕਿ ਮੈਂ ਖਾਲਿਸਤਾਨੀਆਂ ਦੇ ਨਾਲ ਜਿਹੜਾ ਆ ਗੱਠਜੋੜ ਰੱਖਦਾ ਹਾਂ ਅਤੇ ਨਾਲ ਨਾਲ ਮੈਨੂੰ ਉੱਥੇ ਜਾਣ 'ਚ ਖਤਰਾ ਆ ਸੋ ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆਈਆਂ ਸੋ ਸਰਕਾਰ ਨੇ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਦੇ ਵਿੱਚ ਉਹਨਾਂ ਨੂੰ ਕਹਿ ਦਿੱਤਾ ਕਿ ਭਾਈ ਤੁਹਾਨੂੰ ਕੋਈ ਖਤਰਾ ਨਹੀਂ ਹੈ ਸੋ ਜਿਹੜੀ ਛਾਣਬੀਣ ਆ ਜੋ ਜਾਂਚ ਜਿਹੜੀ ਆ ਹੋਈ ਹੈ ਸੋ ਇਸ ਕਰਕੇ ਜਿਹੜਾ ਰਿਫਿਊਜੀ ਕੇਸ ਹੈ ਉਹ ਵੀ ਜਿਹੜਾ ਆ ਕੈਂਸਲ ਕਰ ਦਿੱਤਾ ਗਿਆ ਉਸਨੂੰ ਦੇਸ਼ ਛੱਡਣ ਦੇ ਲਈ ਜਿਹੜਾ ਕਹਿ ਦਿੱਤਾ ਗਿਆ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਵੀ ਬਣੀਆਂ ਹੋਈਆਂ ਨੇ ਸਮਾਜ ਦੇ ਵਿੱਚ ਸੋ ਤੁਸੀਂ ਵੀ ਜ਼ਰੂਰ ਮੈਂ ਉਹੀ ਪਹਿਲਾਂ ਕਿਹਾ ਕਿ ਜਿਹੜਾ ਤੁਹਾਡਾ ਐਡਵਾਈਜ਼ਰ ਆ ਲਾਇਸੈਂਸ ਐਡਵਾਈਜ਼ਰ ਹੋਣਾ ਚਾਹੀਦਾ ਤੁਹਾਡਾ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜਾ ਆ ਇੱਕ ਦੋ ਦਿਨ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਜਿਹੜੇ ਲਾਇਸੈਂਸ ਐਡਵਾਈਜ਼ਰ ਨੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਜ਼ਰੂਰ ਕਰਾਂਗੇ ਫੇਸਬੁੱਕ ਜ਼ਰੀਏ ਹੀ ਆਪਾਂ ਗੱਲਬਾਤ ਕਰਾਂਗੇ ਅਤੇ ਤੁਹਾਡਾ ਸਹਿਯੋਗ ਬੜਾ ਜ਼ਰੂਰੀ ਹੈ ਸੋ ਉਹ ਵੀ ਦੋਸਤੋ ਕਹਿੰਦੇ ਨੇ ਉੱਤਰ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਸੀ ਇਹ ਵਿਅਕਤੀ ਸੋ ਉਸਦਾ ਜਿਹੜਾ ਇਹ ਵੀਜ਼ਾ ਆ ਉਹ ਰੱਦ ਕਰ ਦਿੱਤਾ ਗਿਆ ਸੋ ਖੈਰ ਬਾਕੀ ਸੋ ਪੰਜਾਬੀ ਜਿੱਥੇ ਅਸੀਂ ਨਾਂ ਬਣਾਉਣ ਦੇ ਵਿੱਚ ਹਮੇਸ਼ਾ ਜਦੋਂ ਜਹਿਦ ਕਰਦੇ ਰਹਿੰਦੇ ਹਾਂ ਕਿ ਭਾਈ ਸਾਡਾ ਨਾਂ ਬਣੇ ਕਿ ਸਾਨੂੰ ਕਮਿਊਨਿਟੀ ਜਿਹੜਾ ਉਹ ਚੰਗਾ ਦੇਖੇ ਜ਼ ਨੈਗਸ ਜਿਹੜੇ ਇੱਕ ਸਿਲੰਡਰ ਕਹਿੰਦੇ ਨੇ ਛੋਟੇ ਛੋਟੇ ਜਿਹੜੇ ਸਿਲੰਡਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਵਿਅਕਤੀ ਜਿਹੜਾ ਆ ਉਹਦਾ ਨਾਂ ਇੱਥੇ ਮੈਂ ਦੇਖਿਆ ਸੀ ਕਿਤੇ ਤਾਂ ਉਸ ਨੂੰ ਦੋਸਤੋ ਸਰਬਜੀਤ ਸਿੰਘ ਉਹਦਾ ਨਾਂ ਆ ਉਹਦੇ ਜਿਹੜੇ ਗੈਸ ਛੋਟੇ ਛੋਟੇ ਸਿਲੰਡਰ ਜਿਹੜੇ ਸੀ ਉਸਦੇ ਕੋਲੋਂ ਫੜੇ ਗਏ ਪਹਿਲਾਂ ਕਹਿੰਦੇ ਸੀ ਥੋੜ੍ਹੇ ਮਿਲ ਜਾਂਦੇ ਸੀ ਅਤੇ ਇਹਦੇ ਉੱਤੇ ਫਿਰ ਬੈਨ ਲਾ ਦਿੱਤਾ ਸੀ ਸਰਕਾਰ ਨੇ ਕਿ ਇਹ ਨਸ਼ੇ ਦੇ ਤੌਰ ਦੇ ਉੱਤੇ ਜਿਹੜੇ ਲੋਕ ਆ ਉਹ ਇਸ ਸਿਲੰਡਰਾਂ ਨੂੰ ਛੋਟੇ ਛੋਟੇ ਸਿਲੰਡਰ ਜਿਹੜੇ ਆ ਉਹਨਾਂ ਨੂੰ ਵਰਤਦੇ ਸੀ ਪਰ ਇਹ ਸਰਬਜੀਤ ਸਿੰਘ ਨਾਂ ਦਾ ਜਿਹੜਾ ਇੱਕ ਵਿਅਕਤੀ ਜਿਹੜਾ ਆ ਇਹਨੂੰ ਦੋਸਤੋ 300 ਦੇ ਕਰੀਬ ਇਹਦੇ ਕੋਲੋਂ ਜਿਹੜੇ ਉਹ ਸਿਲੰਡਰ ਜਿਹੜੇ ਉਹ ਫੜੇ ਗਏ ਇੱਕ ਹੋਰ ਵੀ ਮਸ਼ੀਨ ਫੜੀ ਗਈ ਜਿਹਦੇ ਨਾਲ ਉਹ ਗੈਸ ਉਹਨਾਂ ਸਿਲੰਡਰਾਂ ਦੇ ਵਿੱਚ ਭਰੀ ਜਾਂਦੀ ਸੀ ਪਰ ਉਸਨੇ ਆਪਣੇ ਜਿਹੜੇ ਦੋਸ਼ ਆ ਉਹ ਆਪੇ ਕਬੂਲ ਕਰ ਲਏ ਸੋ ਇਹ ਧੱਬੇ ਜਿਹੜੇ ਨੇ ਫਿਰ ਜਦੋਂ ਲੱਗਦੇ ਨੇ ਫਿਰ ਇਹਨਾਂ ਨੂੰ ਮਿਟਾਉਣਾ ਬੜਾ ਹੀ ਮੁਸ਼ਕਿਲ ਹੋ ਜਾਂਦਾ ਸੋ ਦੋਸਤੋ ਸ਼ੋਰਟਕੱਟ ਕੁਛ ਨਹੀਂ ਹੈਗਾ ਜ਼ਿੰਦਗੀ ਦੇ ਵਿੱਚ ਖਾਸ ਕਰਕੇ ਨਿਊਜ਼ੀਲੈਂਡ ਦੇ ਵਿੱਚ ਤਾਂ ਵੈਸੇ ਹੀ ਨਹੀਂ ਹੈਗਾ ਖੂਬਸੂਰਤ ਕੰਟਰੀ ਆ ਇਹਨੂੰ ਇੱਦਾਂ ਰਹਿਣ ਦਿਓ ਅਤੇ ਇਹਦੇ ਵਿੱਚ ਆਹ ਜਿਹੜੀਆਂ ਚੀਜ਼ਾਂ ਆ ਇਹਨੂੰ ਨਾ ਲੈ ਕੇ ਆਓ ਸੋ ਇਹ ਜਿਹੜੇ ਫਿਰ ਦੋਸ਼ ਮੰਨ ਵੀ ਲਏ ਉਸਨੇ ਕਿ ਭਾਈ ਹਾਂ ਇਹ ਮੈਂ ਜਿਹੜੇ ਆ ਕੀਤੇ ਆ ਸੋ ਕਾਨੂੰਨ ਦੀਆਂ ਧੱਜੀਆਂ ਵੀ ਕਿਤੇ ਕਿਤੇ ਉੜੀਆਂ ਨੇ ਸੋ ਇਹਦੇ 'ਚ ਨਾਂ ਜਿਹੜਾ ਆ ਉਹ ਸਾਰੀ ਕਮਿਊਨਿਟੀ ਦਾ ਫਿਰ ਖਰਾਬ ਹੁੰਦਾ ਹੈ ਸੋ ਬਹੁਤ ਇਹ ਵੀ ਘਟਨਾ ਇੱਕ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਸੋ ਗਾਹਕਾਂ ਦੀ ਲੁੱਟ ਖਸੁੱਟ ਨੂੰ ਜਿਹੜੀਆਂ ਸੁਪਰ ਮਾਰਕੀਟਾਂ ਨੇ ਉਹ ਵੀ ਆਪਣੇ ਭਾਅ ਜਿਹੜੇ ਨੇ ਬਹੁਤ ਜਿੱਦਾਂ ਪਹਿਲਾਂ ਮੈਂ ਵਕੀਲਾਂ ਦੀ ਗੱਲ ਕੀਤੀ ਕਿ ਉਹ ਆਪਣੇ ਭਾਅ ਜਿਹੜੇ ਨੇ ਉਹ ਕਿਤੇ ਦੀ ਕਿਤੇ ਪਹੁੰਚਾ ਦਿੰਦੇ ਨੇ ਸੋ ਇਸੇ ਤਰ੍ਹਾਂ ਹੀ ਜਿਹੜੀ ਸੁਪਰ ਮਾਰਕੀਟ ਹੈ ਜਿਹੜੀ ਜਿੱਥੋਂ ਤੁਸੀਂ ਸਮਾਨ ਖਰੀਦਦੇ ਹੋ ਵੱਡੀਆਂ ਜਿਹੜੀਆਂ ਸੁਪਰ ਮਾਰਕੀਟਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਜਿਹੜੀ ਉਹ ਰੱਖੀ ਜਾ ਰਹੀ ਹੈ ਕਿ ਉਹ ਵੀ ਬੇਇਤਿਹਾਸਾ ਜਿਹੜਾ ਆ ਮਹਿੰਗਾਈ ਨੂੰ ਵਧਾ ਨਹੀਂ ਸਕਦੇ ਸੋ ਉਹ ਵੀ ਆਪਣੇ ਜਿਹੜੇ ਮਾਰਜਨ ਨੇ ਉਹਨੂੰ ਰੱਖ ਕੇ ਹੀ ਆਪਣੇ ਜਿਹੜੇ ਪ੍ਰੋਡਕਟ ਜਿਹੜੇ ਨੇ ਉਹ ਵੇਚ ਸਕਦੇ ਨੇ ਸੋ ਉਸ ਦੀ ਵੀ ਜਿਹੜੀ ਆ ਸਰਕਾਰ ਜਿਹੜੀ ਆ ਉਹ ਨਜ਼ਰ ਰੱਖ ਰਹੀ ਹੈ ਕਿ ਭਾਈ ਇੱਦਾਂ ਨਹੀਂ ਹੋਣੀ ਚਾਹੀਦੀ ਕਿ ਤੁਸੀਂ ਬਾਹਲਾ ਹੀ ਚੱਕ ਦਿਓ ਕੰਮ ਹੈ ਨਾ ਵੀ ਸੋ ਉਸ ਦੇ ਉੱਤੇ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੂੰ ਕਾਫੀ ਜਿਹੜਾ ਹਰਜਾਨਾ ਵੀ ਭਰਨਾ ਪੈ ਸਕਦਾ ਅਗਰ ਉਹ ਫੜੇ ਜਾਂਦੇ ਆ ਕਿ ਭਾਈ ਤੁਸੀਂ ਤਾਂ ਬਹੁਤ ਜ਼ਿਆਦਾ ਲੁੱਟ ਜਿਹੜੀ ਆ ਉਹ ਮਚਾਈ ਹੋਈ ਹੈ ਸੋ ਇਹ ਵੱਡੀਆਂ ਕੰਪਨੀਆਂ ਦੇ ਲਈ ਇਹ ਜਿਹੜੀਆਂ ਗੱਲਾਂ ਬਾਤਾਂ ਬਣਾ ਰਹੇ ਸੀ ਸੋ ਇੱਕ ਪਿੱਛੇ ਜਿਹੇ ਤੁਸੀਂ ਦੇਖਿਆ ਹੋਣਾ ਇੱਕ ਫਿਲਮ ਬਣਾਉਣ ਦੇ ਨਜ਼ਰੀਏ ਦੇ ਵਿੱਚ ਜਿੱਦਾਂ ਮੈਂ ਕਿਹਾ ਵੀ ਇੰਡੀਆ ਦੇ ਵਿੱਚ ਜਿਹੜੇ ਏਜੰਟ ਬੈਠੇ ਨੇ ਨਾ ਉਹ ਤੁਹਾਨੂੰ ਠੱਗਣ ਦੇ ਲਈ ਬੈਠੇ ਆ ਉਹਨਾਂ ਕੋਲ ਸਾਰੀਆਂ ਕੁਝ ਚੀਜ਼ਾਂ ਹੁੰਦੀਆਂ ਨੇ ਪਰ ਆਪਾਂ ਉਸ ਝਾਂਸੇ ਦੇ ਵਿੱਚ ਆ ਜਾਂਦੇ ਕਿ ਅਸੀਂ ਬਾਹਰ ਜਾਣਾ ਯਾਰ

ਇੱਕ ਫਿਲਮ ਬਣਾਉਣ ਵਾਲੀ ਕੰਪਨੀ ਕਹਿ ਕੇ ਉਹਨਾਂ ਦੇ ਵਰਕ ਵੀਜ਼ੇ ਲਵਾ ਕੇ ਤਾਂ ਫਿਰ 11 ਬੰਦੇ ਜਿਹੜੇ ਨੇ ਉਹ ਨਿਊਜ਼ੀਲੈਂਡ ਦੇ ਵਿੱਚ ਵੜੇ ਸਨ ਸੋ ਉਹਨਾਂ ਨੂੰ ਨਹੀਂ ਸੀ ਪਤਾ ਕਿ ਸਾਡੇ ਵਰਕ ਵੀਜ਼ੇ ਆ ਸੋ ਉਹਨਾਂ ਨੂੰ ਇੱਕ ਫਿਲਮ ਬਣਾਉਣ ਦੇ ਨਜ਼ਰੀਏ ਦੇ ਨਾਲ ਇੰਟਰਟੇਨਰ ਕਹਿ ਕੇ ਉਹਨਾਂ ਦੇ ਵੀਜ਼ੇ ਜਿਹੜੇ ਉਹ ਲਵਾ ਲਏ ਪਰ ਜਿਹੜਾ ਉਹਨਾਂ ਨੂੰ ਦੱਸਿਆ ਗਿਆ ਉਹ ਦੱਸਿਆ ਗਿਆ ਵੀ ਭਾਈ ਤੁਹਾਡੇ ਵਰਕ ਵੀਜ਼ੇ ਲੱਗ ਗਏ ਆ ਅਤੇ ਤੁਸੀਂ ਇੰਨੇ ਇੰਨੇ ਪੈਸੇ ਦਿਓ ਅਤੇ ਤੁਸੀਂ ਆ ਜਾਓ ਹੈ ਨਾ ਸੋ ਫਿਰ ਜਦੋਂ ਉਹ ਆਏ ਤਾਂ 11 ਬੰਦੇ ਜਿਹੜੇ ਨੇ ਉਹ ਇਸ ਕਹਾਣੀ ਦੇ ਨਾਲ ਠੱਗੇ ਗਏ ਕਿ ਭਾਈ ਸਾਡੇ ਤਾਂ ਵਰਕ ਵੀਜ਼ੇ ਸੀ ਉਹ ਨਹੀਂ ਉਹ ਕਹਿੰਦੇ ਭਾਈ ਤੁਸੀਂ ਕੰਮ ਨਹੀਂ ਕਰ ਸਕਦੇ ਤੁਸੀਂ ਆਏ ਆ ਫਿਲਮ ਬਣਾਉਣ ਸੋ ਫਿਲਮਾਂ ਬਣਾਉਣ ਦੇ ਝਾਂਸੇ ਦੇ ਵਿੱਚ ਇਹ ਵੀ ਖਬਰਾਂ ਪਿਛਲੇ ਦਿਨ ਜਿਹੜੀਆਂ ਨੇ ਉਹ ਚਰਚਾ ਦਾ ਵਿਸ਼ਾ ਜਿਹੜੀਆਂ ਨੇ ਉਹ ਰਹੀਆਂ ਨੇ ਸੋ ਬਾਕੀ ਆ ਦੂਰ ਦੁਰਾਡੇ ਤੁਸੀਂ ਘੁੰਮਦੇ ਹੋ ਰਾਤ ਬਰਾਤੇ ਤੁਸੀਂ ਘੁੰਮਦੇ ਹੋ ਭਾਈ ਕ੍ਰਾਸ਼ਚਰਚ ਵੀ ਤੁਸੀਂ ਦੇਖਿਆ ਹੋਣਾ ਇੱਕ ਜਿਹੜਾ ਕਿ ਇੱਕ ਕੁੱਤੇ ਨੇ ਜਿਹੜਾ ਕਿ ਉਹ ਹਮਲਾ ਕੀਤਾ ਸੋ ਉਹ ਜਿਹੜੀ ਆ ਆਪਣਾ ਆਲਾ ਦੁਆਲਾ ਜਿਹੜਾ ਤੁਸੀਂ ਧਿਆਨ ਰੱਖਿਆ ਕਰੋ ਸੋ ਇਹ ਮਾਮਲਾ ਜਿਹੜਾ ਕ੍ਰਾਈਸਟਚਰਚ ਦੇ ਵਿੱਚ ਆਇਆ ਸੀਗਾ ਅਤੇ ਨਾਲ ਹੀ ਨਾਲ ਦੋਸਤੋ ਕਹਿੰਦੇ ਨੇ ਕਿ ਆਪਣੇ ਦਿਮਾਗ ਨੂੰ ਵੀ ਠੰਡਾ ਰੱਖਣਾ ਆ ਦਿਮਾਗ ਨੂੰ ਠੰਡਾ ਇਸ ਕਰਕੇ ਰੱਖਣਾ ਕਿ ਭਾਈ ਇੱਕ ਔਰਤ ਜਿਹੜੀ ਸੀ ਕਾਫੀ ਪੁਰਾਣਾ ਇਹ ਸਿਲਸਿਲਾ ਸੀਗਾ ਕਿ ਜਿਸ ਨੂੰ ਸਜ਼ਾ ਹੁਣ ਸੁਣਾਈ ਹੈ ਇੱਕ ਔਰਤ ਜਿਹੜੀ ਹੈ ਭਾਰਤੀ ਮੂਲ ਦੀ ਔਰਤ ਆ ਉਸਨੇ ਆਪਣੇ ਬੱਚੇ ਦੇ ਉੱਤੇ ਦੋਸਤ ਚਾਕੂ ਦੇ ਨਾਲ ਕਈ ਵਾਰ ਕੀਤੇ ਪਤਾ ਨਹੀਂ ਉਹ ਡਿਪਰੈਸ਼ਨ 'ਚ ਸੀਗੀ ਅਤੇ ਕੀ ਸੀਗਾ ਕੀ ਨਹੀਂ ਸੀਗਾ ਉਸਨੂੰ ਲੇਕਿਨ ਆਪਣੇ ਬੱਚੇ ਦੇ ਉੱਤੇ ਚਾਕੂ ਦੇ ਨਾਲ ਵਾਰ ਕਰਨੇ ਬਹੁਤ ਹੀ ਦਿਮਾਗ ਕਿੱਥੇ ਤੱਕ ਘੁੰਮ ਗਿਆ ਹੋਏਗਾ ਉਸ ਔਰਤ ਦਾ ਤਾਂ ਉਹ ਆਪ ਵੀ ਜ਼ਖਮੀ ਹੋਈ ਅਤੇ ਨਾਲ ਨਾਲ ਬੱਚਾ ਜਿਹੜਾ ਜ਼ਖਮੀ ਆਇਆ ਚਲੋ ਉਹਨਾਂ ਦੀ ਦੋਨਾਂ ਦੀ ਜਾਨ ਜਿਹੜੀ ਉਹ ਬਚ ਗਈ ਪਰ ਪਿੱਛੇ ਜੇ ਹੁਣੇ ਫੈਸਲਾ ਜਿਹੜਾ ਅਦਾਲਤ ਵੱਲੋਂ ਆਇਆ ਤਾਂ ਉਸਨੂੰ 5 ਸਾਲ ਅਤੇ 1 ਮਹੀਨੇ ਦੀ ਕੈਦ ਜਿਹੜੀ ਆ ਉਹ ਹੋਈ ਹੈ ਇਸ ਮਾਮਲੇ ਨੂੰ ਲੈ ਕੇ ਸੋ ਬੱਚਾ ਵੀ ਬਚ ਗਿਆ ਲੇਕਿਨ ਪਰ ਉਹ ਆਪਣੇ ਬੱਚੇ ਨੂੰ ਦੱਸੋ ਚਾਕੂ ਦੇ ਨਾਲ ਦੋਸਤੋ ਦੇ ਉੱਤੇ ਹਮਲਾ ਕਰ ਰਹੀ ਹੈ ਇਹ ਕਿੰਨੀ ਮਾਨਸਿਕ ਜਿਹੜੀ ਆ ਉਸਦੀ ਜਿਹੜੀ ਹਾਲਤ ਆ ਉਹ ਕਿੱਦਾਂ ਦੀ ਹੋਵੇਗੀ ਆ ਹੁਣੇ ਹੁਣੇ ਖਬਰ ਇੱਕ ਮੈਂ ਹੋਰ ਵੀ ਸੁਣੀ ਸੀ ਕਿ ਨਿਊਜ਼ੀਲੈਂਡ ਦੇ ਵਿੱਚ ਦੋਸਤੋ ਘੱਟੋ ਘੱਟ 7,000 ਦੇ ਕਰੀਬ ਜਿਹੜੇ ਔਰਤਾਂ ਨੇ ਉਹ ਜਿਹੜੀ ਉਹ ਪਨਾਹ ਲੈਣੀਆਂ ਨੇ ਬਾਹਰ ਜਾ ਕੇ ਕਿ ਭਾਈ ਸਾਨੂੰ ਮਾਨਸਿਕ ਤੌਰ 'ਤੇ ਕਿਸੇ ਨੂੰ ਹੋ ਸਕਦਾ ਕਿਸੇ ਨੂੰ ਘਰੋਂ ਟੋਰਚਰ ਜਿਹੜਾ ਹੋ ਸਕਦਾ ਜਿਹੜੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ ਬਾਹਰ ਸ਼ਕਤੀ ਇੱਕ ਅਤੇ ਹੋਰ ਕਈ ਸੰਸਥਾਵਾਂ ਨੇ ਉੱਥੇ ਜਾ ਕੇ ਉਹ ਪਨਾਹ ਲੈ ਰਹੀਆਂ ਨੇ ਕਿ ਭਾਈ ਸਾਡੇ ਨਾਲ ਆਹ ਕੁਛ ਹੋ ਰਿਹਾ ਸੋ ਫਿਰ ਉਹ ਜਿਹੜੀਆਂ ਸੰਸਥਾਵਾਂ ਨੇ ਉਹ ਫਿਰ ਉਹਨਾਂ ਨੂੰ ਜ਼ਰੀਆ ਬਣਾਉਂਦੀਆਂ ਨੇ ਕਿ ਸਾਡੀ ਕੌਂਸਲਿੰਗ ਕਰੋ ਜਾਂ ਫਿਰ ਸਾਨੂੰ ਕੋਈ ਜੋਬ ਦਵਾਓ ਜਾਂ ਫਿਰ ਸਾਡਾ ਕੋਈ ਹੋਰ ਸੋਰਸ ਕਰੋ ਕਿ ਸਾਨੂੰ ਆਹ ਪ੍ਰੋਬਲਮਸ ਨੇ ਉਹ ਸੋਲਵ ਕਰਨ ਦੀ ਕੋਸ਼ਿਸ਼ ਉਹ ਕਰਦੀਆਂ ਨੇ ਲੇਕਿਨ ਉਹ ਕਹਿੰਦੇ ਨੇ ਕਿ ਭਾਈ ਉਹਨਾਂ ਦੇ ਜਿਹੜੇ ਬਿਸਤਰੇ ਨੇ ਉਹ ਉੱਥੇ ਘੱਟ ਗਏ ਨੇ ਅਤੇ ਇੰਨੀਆਂ ਔਰਤਾਂ ਜਿਹੜੀਆਂ ਨੇ ਪੀੜਿਤ ਨੇ ਕਿ ਜਿਹੜੀਆਂ ਉਹਨਾਂ ਤੋਂ ਸਹਾਰਾ ਜਿਹੜਾ ਉਹ ਲੈਣਾ ਚਾਹੁੰਦੀਆਂ ਨੇ ਸੋ ਇਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਬਹੁਤ ਵੱਡੀਆਂ ਜਿਹੜੀਆਂ ਚੀਜ਼ਾਂ ਨੇ ਇਹ ਹੋ ਰਹੀਆਂ ਨੇ ਅੰਕੜੇ ਇਹ ਦੱਸਦੇ ਆ ਕਿ ਡਬਲ ਹੋ ਗਿਆ ਇਹ ਕੰਮ ਸੋ ਡਬਲ ਕਿਉਂ ਹੋ ਗਿਆ ਫਿਰ ਇਹਦੇ ਪਿੱਛੇ ਕਹਾਣੀ ਤਾਂ ਫਿਰ ਲੱਭਣੀ ਹੀ ਪਏਗੀ ਮੈਨੂੰ ਲੱਗਦਾ ਸੋ ਜਿਹੜੀਆਂ ਸੰਸਥਾਵਾਂ ਨੇ ਪਰ ਉਹ ਉਹਨਾਂ ਨੂੰ ਹੈਲਪ ਜ਼ਰੂਰ ਕਰਦੀਆਂ ਨੇ ਮਹੀਨਾ ਖੰਡ ਕਰ ਸਕਦੀਆਂ ਨੇ 2-3 ਹਫ਼ਤੇ ਕਰ ਸਕਦੀਆਂ ਨੇ ਕਿ ਚਲੋ ਤੁਹਾਨੂੰ ਰਹਿਣ ਦੇ ਲਈ ਇੱਕ ਬੈੱਡ ਜਿਹੜਾ ਉਹ ਦਿੱਤਾ ਜਾਵੇ ਜਾਂ ਤੁਹਾਨੂੰ ਖਾਣਾ ਪਾਣੀ ਦਿੱਤਾ ਜਾਵੇ ਜਾਂ ਫਿਰ ਜਿਹੜਾ ਤੁਹਾਨੂੰ ਪਰੇਸ਼ਾਨੀ ਕਿਸ ਚੀਜ਼ ਦੀ ਹੈ ਉਸ ਦੇ ਨਾਲ ਫਿਰ ਜਿਹੜੀ ਕਿਉਂਕਿ ਪੁਲਿਸ ਦੇ ਨਾਲ ਵੀ ਇਹ ਲਿੰਕ ਹੋ ਜਾਂਦਾ ਆ ਜਿਹੜੀਆਂ ਸੰਸਥਾਵਾਂ ਨੇ ਫਿਰ ਉਹ ਪੁਲਿਸ ਦੇ ਕੋਲ ਵੀ ਕਹਾਣੀ ਜਿਹੜੀ ਪਹੁੰਚ ਜਾਂਦੀ ਆ ਸੋ ਫਿਰ ਉਹ ਰਲਾ ਮਿਲਾ ਕੇ ਸਾਰੀ ਜਿਹੜੀ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਪਰ ਲੇਕਿਨ ਅੰਕੜੇ ਬਹੁਤ ਵੱਧ ਰਹੇ ਆ ਇਹ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਅਤੇ ਇਹਦੇ ਉੱਤੇ ਵੀ ਗੌਰ ਕਰਨ ਦੀ ਲੋੜ ਆ ਸੋ ਜਿਹੜੀਆਂ ਕਿ ਵਿਦੇਸ਼ਾਂ ਦੇ ਵਿੱਚ ਤੁਸੀਂ ਆ ਜਾਂਦੇ ਹੋ ਤਾਂ ਤੁਸੀਂ ਕਿੱਥੇ ਤੱਕ ਜਿਹੜੀ ਕਹਾਣੀ ਆ ਤੁਹਾਡੇ ਘਰਾਂ ਦੀ ਹੋਵੇ ਚਾਹੇ ਤੁਹਾਡੇ ਕੰਮ ਦੀ ਹੋਵੇ ਉਹ ਕਹਾਣੀ ਕਿੰਨੀ ਖਰਾਬ ਹੋ ਜਾਂਦੀ ਕਿ ਸਾਡੇ ਅੰਕੜੇ ਵੱਧ ਗਏ ਕਿ ਤੁਸੀਂ ਬਾਹਰ ਜਿਹੜੀ ਪਨਾਹ ਆ ਉਹ ਤੁਸੀਂ ਲੈਣਾ ਚਾਹੁੰਦੇ ਹੋ ਸੋ ਇਹ ਵੀ ਇੱਕ ਵਿਸ਼ਾ ਜੋ ਸੋ ਬਣਿਆ ਹੋਇਆ ਹੈ ਬਾਕੀ ਤੁਸੀਂ ਦੇਖਿਆ ਸੀਗਾ ਕਿ ਇੱਕ ਅਪਰਾਧੀ ਜਿਹੜਾ ਪਿਛਲੇ ਦਿਨੀ ਜਿਹੜਾ ਸਿਲਵੀਆ ਪਾਰਕ ਦੇ ਵਿੱਚ ਜਿਹੜਾ ਇੱਕ ਨੌਜਵਾਨ ਜਿਹਨੂੰ ਜ਼ਮਾਨਤ ਦੇ ਉੱਤੇ ਬਾਹਰ ਛੱਡਿਆ ਗਿਆ ਸੀਗਾ ਅਤੇ ਉਸਨੇ ਕਾਰ ਵੀ ਚੋਰੀ ਕੀਤੀ ਅਤੇ ਇੱਕ ਰਾਈਫਲ ਲੈ ਕੇ ਉਹ ਸਿਲਵੀਆ ਪਾਰਕ ਦੇ ਵਿੱਚ ਜਦੋਂ ਵੜਿਆ ਤਾਂ ਉੱਥੇ ਫਿਰ ਹਫੜਾ ਦਫੜੀ ਜਿਹੜੀ ਉਹ ਮੱਚ ਗਈ ਅਤੇ ਫਿਰ ਪੁਲਿਸ ਉਹ ਵੈਸੇ ਹੀ ਉਸਦਾ ਪਿੱਛਾ ਕਰ ਰਹੀ ਸੀ ਹੈਲੀਕਾਪਟਰ ਦੇ ਰਾਹੀਂ ਉਸ ਦੇ ਉੱਤੇ ਨਜ਼ਰ ਰੱਖ ਰਹੀ ਸੀ ਲੇਕਿਨ ਉਹ ਸਿਲਵੀਆ ਪਾਰਕ ਦੇ ਵਿੱਚ ਜਿਹੜਾ ਮੌਲ ਹੈ ਉੱਥੇ ਜਾ ਵੜਿਆ ਅਤੇ ਉੱਥੇ ਫਿਰ ਪੁਲਿਸ ਨੇ ਕਾਊਂਟਰ ਕਰਕੇ ਉਸ ਦੀ ਜਿਹੜੀ ਹੈ ਮੌਤ ਹੋ ਗਈ ਉਸ ਅਪਰਾਧੀ ਦੀ ਕਿਉਂਕਿ ਪੁਲਿਸ ਨੂੰ ਇਹ ਕਾਰਾ ਕਰਨਾ ਪਿਆ ਕਿਉਂਕਿ ਉਹਦਾ ਇਹ ਕੋਲ ਇੱਕ ਰਾਈਫਲ ਸੀ ਉਹ ਹੋਰ ਵੀ ਨੁਕਸਾਨ ਜਿਹੜਾ ਆ ਉਹ ਕਰ ਸਕਦਾ ਸੀ ਸੋ ਪੁਲਿਸ ਦੁਆਰਾ ਉਸਨੂੰ ਉੱਥੇ ਹੀ ਫਿਰ ਢਹਿ ਢੇਰੀ ਕਰ ਦਿੱਤਾ ਗਿਆ ਸੋ ਇਹ ਮਾਮਲਾ ਸਿਲਵੀਆ

ਪਾਰਕ ਦੇ ਵਿੱਚ ਦੋਸਤ ਕਟਿਆ ਸੀ ਪਿਛਲੇ ਦਿਨੀ ਸੋ ਇਹ ਇੱਕ ਵੀ ਮਤਭਾਗੀ ਘਟਨਾ ਜਿਹੜੀ ਹੈ ਨਿਊਜ਼ੀਲੈਂਡ ਦੇ ਵਿੱਚ ਐਸੀ ਹੋਈ ਹੈ ਤੇ ਬਾਕੀ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਸੁਖਬੀਰ ਸਿੰਘ ਬਾਦਲ ਹੋਣਾ ਤੇ ਵੀ ਹਮਲਾ ਹੋਇਆ ਚਾਕੂ ਦੇ ਨਾਲ ਸੋ ਉਸ ਤੇ

0: With funding support through New Zealand On Air.
1: Flooding can happen anytime. Are you prepared? Don't wait for the rain to start bucketing down. Clear those gutters, tie down loose items, and make an emergency plan to keep your whānau safe. A few minutes now can help save stress later. Stay ahead of the storm and keep your loved ones safe. Visit aucklandemergencymanagement.govt.nz/floods to find out more.
2: Have you got something happening in the arts, entertainment or event world? Then Kick Arts would love to chat about it. Email us at info@kickarts.org.nz. Kick Arts, Aotearoa's one-stop shop for all things art, entertainment, theatre, events, books and more. Join us as we chat with fabulous guests, mixed with great Kiwi music and lots of laughs. Kick Arts, every Sunday 8 p.m. here at Planet FM.
3: ਸਸਕਾ ਦੋਸਤੋ ਮੈਂ ਤੁਹਾਡਾ ਆਪਣਾ ਅਮਰੀਕ ਨੱਚਦਾ ਪੰਜਾਬ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਿਆ ਇਹ ਪ੍ਰੋਗਰਾਮ ਹਰੇਕ ਮੰਗਲਵਾਰ ਨੂੰ 3:15 ਤੋਂ ਲੈ ਕੇ 4:45 ਤੱਕ ਹੋਵੇਗਾ ਹਰੇਕ ਮੰਗਲਵਾਰ ਹੋਵੇਗਾ ਤੇ ਸੁਣਦੇ ਰਹਿਣਾ ਮਿੱਤਰੋ ਸਟੂਡੀਓ ਦਾ ਫੋਨ ਨੰਬਰ 815-8100 ਬਹੁਤ ਮਿਹਰਬਾਨੀ ਨੱਚਦਾ ਪੰਜਾਬ 104.6 ਪਲੈਨਟ FM ਤੇ www.planetaudio.org.nz/